ਦਰੀਆਂ ਬਿਛੀਆ ਬਜਨਾ ਹਾਂ ਤਨ ਪੈਰੇ ਨਏ ਨਏ ਕੰਗਣਾ ਪਾਉਂਗਰੀਆ ਬਿਛੀਆ ਬਜਨਾ ਹਾਂ ਤਨ ਪੈਰੇ ਨਏ ਨਏ ਕੰਗਣਾ ਪਾਵਨ ਮੈਂ ਚਮਕੇ ਪਾਈ ਅਲੀਆ ਨੋਨੀ ਸੋਹੇ ਨਾ ਕੁੰਗਰੀਆ ਮਰੀ ਹੈ ਮਰਿਆਦਾਰ ਬਣੀ ਹੈ ਮਰਿਆਦਾਰ ਕਮਰ ਕਸੀ ਕਰ ਦੋ